ਅਸੀਂ ਸੁਣ ਰਹੇ ਸੀ ਜੁਗਨੀ, ਹੁਣ ਸੁਣਦੇ ਹਾਂ ਇਹ ਲੋਕ ਗੀਤ ਛੱਲਾ, ਜਿਸ ਨੂੰ ਆਵਾਜ਼ ਦਿੱਤੀ ਏ ਬਲਦੇਵ ਸਿੰਘ ਨੇ।